ਜੀ ਬਿਲਕੁਲ ਮੋਜ਼ੇ ਸਾਵੇਂ ਦੇ ਕਰਾਮ ਥੋੜ੍ਹਾ ਸਾ ਕਲੂ ਮੈਂ ਹੁਣ ਚਲੋ ਪੰਜਾਬੀ 'ਤੇ ਉਤਰਾਂ ਜਲਦੀ ਨਾ ਪੰਜਾਬੀ ਦਾ ਬੜਾ ਹੀ ਵਧੀਆ ਜਿਹਾ ਅਤੇ ਬੜਾ ਹੀ ਮੈਂ ਕਹਿੰਦੀ ਇਹ ਵਧੀਆ ਵਧੀਆ ਹੀ ਕਹਿੰਦੀ ਹੁੰਦੀ ਮੈਂ ਕਿ ਵਧੀਆ ਵਧੀਆ ਜਿਹਾ ਇੱਕ ਸੌਂਗ ਜੀ ਸੁਣਦੇ ਹਾਂ ਤੁਹਾਨੂੰ ਬੜਾ ਪਸੰਦ ਆਏਗਾ।